0: למה לקוף בהון? למה?
1: דיבה היא FM, נועד היא עקם מגהרץ.
2: ਹੇ ਮੋ ਬੇਜੇ ਹਿਫਾਵਾ ਮੀ ਹੈ ਗਫਰਾਤੋਂ ਇਹਮ ਮੀ ਹੈ ਕਬਾਲੀ ਫਤੁਰ ਦਾਣ ਮੁੱਦਾ ਤਕੀ ਕੋਬਾ
3: ਬਿਹਨੇ ਗੁਮ ਗੇ ਹਤਰ ਦੋਸ ਕੋਰਿੰ ਬਿਹਨੇ ਗੁਮ ਫਹੁ ਹਤਰ ਦੋਹਾ ਹਮੇ ਬਾਲੀ ਜੇ ਹਿਫਾਵਾ ਮੀ ਹੈ ਗਫਰਾਤੋਂ ਇਹਮ ਮੀ ਹੋਣਾ ਬਾਲੀ ਫਤੁਰ ਮੁਗੇ ਫੁਰਸਤ ਹੋਵੇ
4: ਹਿਮ ਬਿਹ ਗੇ ਆਲਾਮਤ ਫਣੀ ਜਨਮਾ ਲਸਨ ਕੁਰਬਾ ਸਿਹੀ ਫਰਵਾ ਹੋਦਵਾ
5: ਮੀ ਲਮ ਹਲਤਿਫ ਲਮ